0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਪ੍ਰਿਥਵੀ ਰਾਜ ਥਾਪਰ ਤੋਂ ਵਾਰਤਾ ਸੁਣੋਗੇ। ਵਾਰਤਾ ਦਾ ਵਿਸ਼ਾ ਹੋਵੇਗਾ ਭਾਰਤੀ ਪ੍ਰਸਾਰਣ ਦਾ ਸਫ਼ਰ। ਇਸ ਤੋਂ ਇਲਾਵਾ ਅਸੀਂ ਤੁਹਾਨੂੰ ਸੁਣਵਾਵਾਂਗੇ ਕੁਝ ਲੋਕ ਗੀਤ। ਸਰੋਤਿਓ, ਭਾਰਤ ਵਿੱਚ ਹਰ ਸਾਲ 23 ਜੁਲਾਈ ਨੂੰ ਭਾਰਤੀ ਪ੍ਰਸਾਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਸੇ ਦਿਨ ਦੇਸ਼ ਵਿੱਚ ਰੇਡੀਓ ਪ੍ਰਸਾਰਣ ਦੀ ਸ਼ੁਰੂਆਤ ਹੋਈ ਸੀ। ਰੇਡੀਓ ਨੇ ਭਾਰਤੀ ਸਮਾਜ, ਸੱਭਿਆਚਾਰ ਅਤੇ ਰਾਜਨੀਤੀ ਨੂੰ ਘੜਨ ਵਿੱਚ ਇੱਕ ਇਤਿਹਾਸਕ ਭੂਮਿਕਾ ਨਿਭਾਈ ਹੈ। 22 ਜੁਲਾਈ 1927 ਨੂੰ ਭਾਰਤ ਵਿੱਚ ਪਹਿਲੀ ਵਾਰ ਇੱਕ ਨਿੱਜੀ ਕੰਪਨੀ ਇੰਡੀਅਨ ਬ੍ਰੌਡਕਾਸਟਿੰਗ ਕੰਪਨੀ ਦੇ ਅਧੀਨ ਬੰਬਈ ਸਟੇਸ਼ਨ ਤੋਂ ਰੇਡੀਓ ਪ੍ਰਸਾਰਣ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਕੁਝ ਦਿਨਾਂ ਬਾਅਦ 26 ਅਗਸਤ 1927 ਨੂੰ ਕਲਕੱਤਾ ਵਿੱਚ ਵੀ ਰੇਡੀਓ ਸਟੇਸ਼ਨ ਸ਼ੁਰੂ ਹੋਇਆ। ਸਾਲ 1930 ਵਿੱਚ ਸਰਕਾਰ ਨੇ ਇਹਨਾਂ ਸਟੇਸ਼ਨਾਂ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਭਾਰਤੀ ਰਾਜ ਪ੍ਰਸਾਰਣ ਸੇਵਾ ਦੀ ਸਥਾਪਨਾ ਕੀਤੀ। ਅਖੀਰ 8 ਜੂਨ 1936 ਨੂੰ ਇਸ ਦਾ ਨਾਮ ਬਦਲ ਕੇ ਆਲ ਇੰਡੀਆ ਰੇਡੀਓ ਕਰ ਦਿੱਤਾ ਗਿਆ ਅਤੇ 1957 ਵਿੱਚ ਇਸ ਨੂੰ ਆਕਾਸ਼ਵਾਣੀ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਰੇਡੀਓ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਰਿਹਾ, ਸਗੋਂ ਇਹ ਭਾਰਤੀ ਸਮਾਜ ਦੇ ਵਿਕਾਸ ਦਾ ਇੱਕ ਵੱਡਾ ਹਿੱਸਾ ਰਿਹਾ ਹੈ। ਆਜ਼ਾਦੀ ਦੇ ਸੰਗਰਾਮ ਦੌਰਾਨ ਦੇਸ਼ ਭਗਤਾਂ ਦੀਆਂ ਆਵਾਜ਼ਾਂ ਅਤੇ ਸੁਨੇਹਿਆਂ ਨੂੰ ਜਨ ਜਨ ਤੱਕ ਪਹੁੰਚਾਉਣ ਵਿੱਚ ਰੇਡੀਓ ਨੇ ਅਹਿਮ ਯੋਗਦਾਨ ਪਾਇਆ। ਆਜ਼ਾਦੀ ਤੋਂ ਬਾਅਦ ਖੇਤੀਬਾੜੀ ਦੇ ਵਿਕਾਸ, ਹਰਿਤ ਕ੍ਰਾਂਤੀ, ਸਿੱਖਿਆ, ਸਿਹਤ ਜਾਗਰੂਕਤਾ ਅਤੇ ਸਰਕਾਰੀ ਯੋਜਨਾਵਾਂ ਨੂੰ ਪੇਂਡੂ ਖੇਤਰਾਂ ਤੱਕ ਪਹੁੰਚਾਉਣ ਵਿੱਚ ਆਕਾਸ਼ਵਾਣੀ ਨੇ ਮੋਹਰੀ ਭੂਮਿਕਾ ਨਿਭਾਈ। ਪੰਜਾਬੀ ਸੱਭਿਆਚਾਰ, ਲੋਕ ਗੀਤ, ਕਵਿਤਾਵਾਂ ਅਤੇ ਨਾਟਕਾਂ ਨੂੰ ਘਰ ਘਰ ਵਿੱਚ ਪਹੁੰਚਾਉਣ ਲਈ ਰੇਡੀਓ ਸਟੇਸ਼ਨ ਦਾ ਯੋਗਦਾਨ ਅਮੁੱਲੇ। ਅੱਜ ਦੇ ਡਿਜੀਟਲ ਯੁੱਗ ਵਿੱਚ ਜਿੱਥੇ ਟੈਲੀਵਿਜ਼ਨ, ਇੰਟਰਨੈਟ ਅਤੇ ਸੋਸ਼ਲ ਮੀਡੀਆ ਦਾ ਬੋਲਬਾਲਾ ਹੈ, ਉੱਥੇ ਰੇਡੀਓ ਨੇ ਵੀ ਆਪਣੇ ਆਪ ਨੂੰ ਬਦਲਿਆ ਹੈ। ਅੱਜ FM ਰੇਡੀਓ, ਨਿੱਜੀ ਚੈਨਲ ਅਤੇ ਪੋਡਕਾਸਟ ਨੌਜਵਾਨ ਪੀੜ੍ਹੀ ਵਿੱਚ ਬਹੁਤ ਮਕਬੂਲ ਹੋ ਰਹੇ ਨੇ। ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੀ ਜਾਣ ਵਾਲੀ ਮਨ ਕੀ ਬਾਤ ਪ੍ਰੋਗਰਾਮ ਰੇਡੀਓ ਦੀ ਅੱਜ ਦੀ ਪ੍ਰਸੰਗਿਕਤਾ ਅਤੇ ਤਾਕਤ ਦਾ ਇੱਕ ਵੱਡਾ ਸਬੂਤ ਹੈ। ਰੇਡੀਓ ਅੱਜ ਵੀ ਕੁਦਰਤੀ ਆਫ਼ਤਾਂ ਦੌਰਾਨ ਸਭ ਤੋਂ ਭਰੋਸੇਮੰਦ ਸੰਚਾਰ ਸਾਧਨ ਸਾਬਤ ਹੁੰਦਾ ਹੈ, ਕਿਉਂਕਿ ਇਹ ਬਿਨਾਂ ਇੰਟਰਨੈਟ ਜਾਂ ਮੋਬਾਈਲ ਨੈਟਵਰਕ ਦੇ ਵੀ ਕੰਮ ਕਰ ਸਕਦਾ ਹੈ। ਭਾਰਤੀ ਪ੍ਰਸਾਰਣ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਿਵੇਂ ਇੱਕ ਛੋਟੀ ਜਿਹੀ ਆਵਾਜ਼ ਦੀ ਤਰੰਗ ਨੇ ਪੂਰੇ ਦੇਸ਼ ਨੂੰ ਇੱਕ ਸੂਤਰ ਵਿੱਚ ਪਿਰੋ ਦਿੱਤਾ। ਇਹ ਦਿਨ ਦੇਸ਼ ਦੇ ਉਹਨਾਂ ਸਾਰੇ ਪ੍ਰਸਾਰਕਾਂ, ਪੱਤਰਕਾਰਾਂ, ਤਕਨੀਸ਼ੀਅਨਾਂ ਅਤੇ ਕਲਾਕਾਰਾਂ ਦੇ ਯੋਗਦਾਨ ਨੂੰ ਸਲਾਹੁਣ ਦਾ ਹੈ, ਜਿਨ੍ਹਾਂ ਨੇ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾਇਆ। ਭਾਵੇਂ ਸੰਚਾਰ ਦੇ ਸਾਧਨ ਕਿੰਨੇ ਵੀ ਬਦਲ ਜਾਣ, ਪਰ ਰੇਡੀਓ ਦੀ ਆਵਾਜ਼ ਹਮੇਸ਼ਾ ਭਾਰਤੀ ਲੋਕਾਂ ਦੇ ਦਿਲਾਂ ਵਿੱਚ ਗੂੰਜਦੀ ਰਹੇਗੀ। ਆਓ ਹੁਣ ਇਸੇ ਵਿਸ਼ੇ ਤੇ ਸੁਣਦੇ ਹਾਂ ਵਾਰਤਾ ਭਾਰਤੀ ਪ੍ਰਸਾਰਣ ਦਾ ਸਫ਼ਰ, ਤੇ ਵਾਰਤਾਕਾਰ ਨੇ ਪ੍ਰਿਥਵੀ ਰਾਜ ਥਾਪਰ।
1: ਭਾਰਤ ਵਿੱਚ ਪ੍ਰਸਾਰਣ ਦੀ ਸ਼ੁਰੂਆਤ ਬਰਤਾਨਵੀ ਰਾਜ ਦੌਰਾਨ ਜੂਨ 1923 ਵਿੱਚ ਬੰਬੇ ਪ੍ਰੈਜ਼ੀਡੈਂਸੀ ਕਲੱਬ ਤੇ ਹੋਰਨਾਂ ਕਲੱਬਾਂ ਦੇ ਪ੍ਰੋਗਰਾਮਾਂ ਨਾਲ ਹੋਈ ਸੀ। 23 ਜੁਲਾਈ 1927 ਦੇ ਇੱਕ ਸਮਝੌਤੇ ਅਨੁਸਾਰ ਭਾਰਤੀ ਪ੍ਰਾਈਵੇਟ ਪ੍ਰਸਾਰਣ ਕੰਪਨੀ ਲਿਮਿਟਡ ਨੂੰ 2 ਰੇਡੀਓ ਸਟੇਸ਼ਨ ਚਲਾਉਣ ਦਾ ਅਧਿਕਾਰ ਦਿੱਤਾ ਗਿਆ ਸੀ। ਇਸੇ ਕਰਕੇ 23 ਜੁਲਾਈ ਨੂੰ ਪ੍ਰਸਾਰਣ ਦਿਵਸ ਮਨਾਇਆ ਜਾਂਦਾ ਹੈ। ਕਲਕੱਤਾ ਸਟੇਸ਼ਨ ਦੀ ਸ਼ੁਰੂਆਤ 26 ਅਗਸਤ 1927 ਨੂੰ ਹੋਈ। 1 ਮਾਰਚ 1930 ਨੂੰ ਕੰਪਨੀ ਨੇ ਆਪਣੇ ਅਧਿਕਾਰ ਵੇਚ ਦਿੱਤੇ। ਸਰਕਾਰ ਨੇ ਪ੍ਰਸਾਰਣ ਸੇਵਾਵਾਂ ਆਪਣੇ ਅਧਿਕਾਰ ਹੇਠ ਲੈ ਕੇ 1 ਅਪ੍ਰੈਲ 1930 ਨੂੰ ਅਜ਼ਮਾਇਸ਼ੀ ਆਧਾਰ ਉੱਪਰ 2 ਸਾਲਾਂ ਲਈ ਭਾਰਤੀ ਸਰਕਾਰੀ ਪ੍ਰਸਾਰਣ ਸੇਵਾ ISBS ਸ਼ੁਰੂ ਕਰ ਦਿੱਤੀ। ਮਈ 1932 ਵਿੱਚ ਇਹ ਪੱਕੇ ਤੌਰ 'ਤੇ ਸ਼ੁਰੂ ਹੋ ਗਈ। 8 ਜੂਨ 1936 ਨੂੰ ਇਸ ਨੇ ਆਲ ਇੰਡੀਆ ਰੇਡੀਓ ਦਾ ਰੂਪ ਲੈ ਲਿਆ। ਆਕਾਸ਼ਵਾਣੀ ਦੇ ਨਾਂ ਨਾਲ ਪ੍ਰਸਿੱਧ ਆਲ ਇੰਡੀਆ ਰੇਡੀਓ ਭਾਰਤ ਦਾ ਰਾਸ਼ਟਰੀ ਸਰਕਾਰੀ ਪ੍ਰਸਾਰਣ ਕਰਤਾ ਹੈ। ਭਾਰਤੀ ਗ੍ਰੰਥਾਂ ਵਿੱਚ ਆਕਾਸ਼ਵਾਣੀ ਤੋਂ ਭਾਵ ਰੱਬੀ ਬਾਣੀ ਹੈ। ਆਕਾਸ਼ਵਾਣੀ ਸ਼ਬਦ ਦੀ ਸਭ ਤੋਂ ਪਹਿਲਾਂ ਵਰਤੋਂ MV ਗੋਪਾਲ ਸਵਾਮੀ ਨੇ ਆਪਣੇ ਨਿਵਾਸ 'ਤੇ ਭਾਰਤ ਦਾ ਪਹਿਲਾ ਪ੍ਰਾਈਵੇਟ ਰੇਡੀਓ ਸਟੇਸ਼ਨ ਸਥਾਪਿਤ ਕਰਕੇ ਕੀਤੀ ਸੀ। ਆਕਾਸ਼ਵਾਣੀ ਦੀ ਸਥਾਪਨਾ 1930 ਵਿੱਚ ਹੋਈ ਸੀ। ਇਸ ਦਾ ਹੈੱਡਕੁਆਰਟਰ ਨਵੀਂ ਦਿੱਲੀ ਦੇ ਸੰਸਦ ਮਾਰਗ ਉੱਪਰ ਸਥਿਤ ਆਕਾਸ਼ਵਾਣੀ ਭਵਨ ਹੈ, ਜੋ ਪਾਰਲੀਮੈਂਟ ਭਵਨ ਦੇ ਨਜ਼ਦੀਕ ਹੈ। ਆਕਾਸ਼ਵਾਣੀ ਦਾ ਮੁੱਖ ਉਦੇਸ਼ ਸੂਚਨਾ, ਸਿੱਖਿਆ ਅਤੇ ਮਨੋਰੰਜਨ ਹੈ। ਆਲ ਇੰਡੀਆ ਰੇਡੀਓ ਦੁਨੀਆ ਭਰ ਵਿੱਚ ਸਭ ਤੋਂ ਵੱਡਾ ਰੇਡੀਓ ਨੈੱਟਵਰਕ ਹੈ। ਵਿਭਿੰਨ ਭਾਸ਼ਾਵਾਂ ਦੇ ਪ੍ਰਸਾਰਣ ਦੀ ਗਿਣਤੀ ਅਤੇ ਇਸ ਵੱਲੋਂ ਨਿਭਾਈ ਜਾ ਰਹੀ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਵਿਭਿੰਨਤਾ ਦੀ ਸੇਵਾ ਦੇ ਲਿਹਾਜ਼ ਨਾਲ ਇਸ ਨੂੰ ਦੁਨੀਆ ਦੀ ਇੱਕ ਸਭ ਤੋਂ ਵੱਡੀ ਪ੍ਰਸਾਰਣ ਸੇਵਾ ਹੋਣ ਦਾ ਮਾਣ ਹਾਸਲ ਹੈ। ਆਲ ਇੰਡੀਆ ਰੇਡੀਓ ਦੇ ਦੇਸ਼ ਭਰ ਵਿੱਚ 420 ਸਟੇਸ਼ਨ ਹਨ। ਦੇਸ਼ ਦੇ ਲਗਭਗ 92% ਇਲਾਕੇ ਤੱਕ ਇਸ ਦੀ ਪਹੁੰਚ ਹੈ। ਇਹ ਭਾਰਤ ਦੀ ਕੁੱਲ ਆਬਾਦੀ ਦੀ ਕੋਈ 99.19% ਵਸੋਂ ਨੂੰ ਸੁਣਾਈ ਦਿੰਦਾ ਹੈ। ਆਲ ਇੰਡੀਆ ਰੇਡੀਓ ਤੋਂ 23 ਭਾਸ਼ਾਵਾਂ ਅਤੇ 179 ਬੋਲੀਆਂ ਵਿੱਚ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ। 1947 ਵਿੱਚ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਇਸ ਕੋਲ दिल्ली, बॉम्बे, कलकत्ता, मद्रास, लखनऊ और त्रिचापल्ली समेत ऑल इंडिया रेडियो के सिर्फ 6 स्टेशनों का नैटवर्क से। उस समय भारत कोल कुल 275,000 रेडियो सैट सन। 3 अक्तूबर 1957 में विविध भारती सेवा शुरू होने भारतीय प्रसारण सेवा का विस्तार किया गया। 1959 ऑल इंडिया रेडियो के एक हिस्से वजो टैलीविजन प्रसारण की सेवा शुरू हुई, पर 1 अप्रैल 1976 यह रेडियो नैटवर्क तो वक् हो के दूरदर्शन का रूप धार गया। 23 जुलाई 1977 चेन्नई विखे FM प्रसारण की शुरुआत हुई। 20वीं सदी के 10वें दहाके दौरान इसका विस्तार होया। हैदराबाद के 7वें निज़ाम मीर उस्मान अली खान द्वारा डेक्कन रेडियो 1934 लाइव शुरुआत किया गया सी। 1 अप्रैल 1956 भारत सरकार ने इसनों अपने अधिकार हेठ लैके ऑल इंडिया रेडियो विच मिला लिया, जो हुण AIR हैदराबाद के नाँ नाल जाना जाता है। चंडीगढ़ के जलंधर के रेडियो स्टेशनों नाल पंजाबी भाईचारे नूं इस दे प्रसारण का योग लाभ मिल रहा है। ऑल इंडिया रेडियो दीयां बहुत सारियां सेवावां देश के वक्खो वक्खरे हिस्सों विच चल रही हैं। विविध भारती इस दी बहुत प्रसिद्ध सेवा है। इस दा भाव वन सवन्ने भारत तो है। एक व्यापारक प्रसारण सेवा वजों भी जानी जाती है। यह AIR नैटवर्क की सब तो वध पहुँच वाली सेवा है। मुंबई ते होरना शहरां विच ये बहुत हरमन प्यारी है। इस सेवा विच खबरां, फिल्मी गीत संगीत, लघु नाटक अते कमेडी आदि प्रोग्राम शामिल हैं। ये हर शहर विच वक्खो वक्खरियां मीडियम वेव बैंड फ्रीकुएंसियां उपर प्रसारित हुंदा है। नाटकां ते आधारित प्रोग्राम हवा महल इस दे हरमन प्यारे प्रोग्रामां विचों एक है। 1 अक्तूबर 1939 पछतो भाषा विच एक्सटरनल सर्विस यानी विदेश सेवा की शुरुआत हुई। एक्सटरनल सर्विस दा देश तो बाहर 27 भाषावां विच प्रसारण हुंदा है। अफगानिस्तान ते उत्तर पूर्वी सरहदी सूबे विच पछतो भाषा तो शुरू हुई सेवा दा दायरा हुण दरी, फारसी, अरबी, अंग्रेजी, बर्मी, जापानी, चीनी, मले अते फ्रांसीसी भाषावां तक वध गया है। बलूची भाषा विच प्रोग्राम लई भी ऑल इंडिया रेडियो प्रतिबद्ध है। यूरोप नूं भी प्रसारण सेवा मुहैया की जाती है। इन्हां बहुभाषाई प्रोग्रामां विच भारत अते लक्षित खेत्रां बारे खबरां, कमेंट्री, प्रेस रिव्यू, आम ते सभ्याचारक रुचि उपर रेडियो टाक, फीचर प्रोग्राम, डाकूमेंट्रियां अते संगीत शामिल हन। सो एक्सटरनल सेवा भारत ते दूजे मुल्कां विचकार एक संपर्क दा साधन है। इस राहीं कौमी ते कौमांतरी मुद्दियां उपर भारत दा दृष्टिकोण पेश हुंदा है। इस दे प्रोग्रामां राहीं भारतीय जीवन जांच दा वी प्रगटावा कीता जांदा है। घरां तक सीधी सेवा DTH राहीं राष्ट्रीय ते खेतरी स्टेशन DD फ्री डिश उपर उपलब्ध हन। छोटे जिहे एंटीने दी मदद नाल DTH सिग्नल ग्रहण कीते जा सकते हैं। ऑल इंडिया रेडियो ने 25 फरवरी 1998 नवीं दिल्ली विच न्यूज़ ऑन फोन शुरू करके अपने प्रसारण विच वादा किया है। इसका विस्तार हुण पंजाबी, तमिल, कन्नड़, गुजराती, बंगाली, मराठी, उत्तर पूर्वी, तेलगु अते उर्दू भाषावां तक भी हो रहा है। न्यूज़ सर्विस डिवीजन ने 20 मई 2013 सोशल मीडिया सैल की स्थापना की। नाटक ते डाकूमेंट्रियां दे प्रसारण दा गौरवशाली इतिहास है। भारत, ईरान, दक्षिणी कोरिया अते मलेशिया दे लोकां दी रेडियो डाकूमेंट्रियां विच बहुत रुचि है। ऑल इंडिया रेडियो

ਇਹ ਸਨ ਦੀਦਾਰ ਸੰਧੂ। ਇੱਕ ਵੀਰ ਦੇਈ ਵੇ ਰੱਬਾ ਸੌਂ ਖਾਨ ਨੂੰ ਬੜਾ ਚਿੱਤ ਕਰਦਾ। ਸੁਣਦੇ ਹਾਂ ਇਹ ਗੀਤ ਕੁਲਦੀਪ ਮਾਣਕ ਦੀ ਆਵਾਜ਼ ਵਿੱਚ।